ਪਰ ਬਈ ਦੇਖਣ ਮੈਨੂੰ ਵੀ ਆਵਾ ਹੈ ਕਿ ਜੋ ਪ੍ਰਾਕਿਰਤਿਕ ਖੇਤੀ ਹੈ ਉਸ ਕੀ ਤਰਫ਼ ਵੀ ਰੁਝਾਨ ਬਣਾਉਣਾ ਬੜਾ ਜ਼ਰੂਰੀ ਹੈ, ਕਿਉਂਕਿ ਜੋ ਪ੍ਰਾਕਿਰਤਿਕ ਖੇਤੀ ਹੈ ਬਾਈ ਉਸ ਕੀ ਤਰਫ਼ ਰੁਝਾਨ ਬੜਾਵੇਂਗੇ ਤੋ ਹਮਾਰਾ ਸਵਾਸਥਯ ਬੜੀਆ ਰਹੇਗਾ, ਔਰ ਬਈ ਅਗਰ ਹਮ ਸਵਾਸਥਯ ਔਰ ਸਵਸਥ ਰਹੇਂਗੇ ਤੋ ਬਈ ਜੋ ਹੈ ਨਾ ਹਮ ਖੇਤੀਬਾੜੀ ਵੀ ਕਰ ਸਕਾਂਗੇ ਔਰ ਤਰ੍ਹਾਂ ਤਰ੍ਹਾਂ ਕੇ ਕਾਮ ਧੰਦੇ ਆਪਣੇ ਖੇਤ ਮੇਂ ਮਨ ਲਗਾ ਕੇ ਕਰ ਸਕਾਂਗੇ। ਪਰ ਬਈ ਆਜ ਹਮ ਜੋ ਹੈ ਨਾ ਬਾਤ ਵੀ ਕਰ ਰਹੇ ਹੈ ਕਿ ਜੋ ਜੈਵਿਕ ਖੇਤੀ ਹੈ ਉਹ ਭਵਿਸ਼ਯ ਕੀ ਕਿਤਨੀ ਸੰਭਾਵਨਾ ਹੈ ਇਸਮੇਂ। ਤੋ ਬਈ ਜੈਵਿਕ ਖੇਤੀ ਕਾ ਭਵਿਸ਼ਯ ਕਾ ਜ਼ਿਕਰ ਕਰੇ ਤੋ ਬਈ ਆਪਣੇ ਦੇਸ਼ ਮੇਂ ਕਰ ਲੇ ਜਾਂ ਦੁਨੀਆ ਮੇਂ ਕਰ ਲੇ ਤੋ ਬਹੁਤ ਹੀ ਅਤਿਅੰਤ ਜੋ ਹੈ ਨਾ ਉਜਵਲ ਭਵਿਸ਼ਯ ਹੈ ਜੈਵਿਕ ਖੇਤੀ ਕਾ, ਕਿਉਂਕਿ ਬਈ ਇਹ ਜੋ ਖੇਤੀ ਹੈ ਟਿਕਾਊ ਹੈ, ਬਿਹਤਰ ਸਵਾਸਥਯ, ਪਰਿਆਵਰਨ ਸੰਰਕਸ਼ਣ ਔਰ ਬਈ ਇੱਕਦਮ ਮਹੱਤਵਪੂਰਨ ਕਦਮ ਹੈ। ਔਰ ਇਸਕਾ ਮਤਲਬ ਵੀ ਇਹੀ ਹੈ ਕਿ ਜੋ ਕਿਸਾਨ ਭਾਈ ਹੈ ਅਗਰ ਵੋ ਪ੍ਰਾਕਿਰਤਿਕ ਖੇਤੀ ਕੀ ਤਰਫ ਆਪਣਾ ਰੁਝਾਨ ਬੜਾਏਂਗੇ, ਜੈਵਿਕ ਖੇਤੀ ਕੀ ਤਰਫ ਰੁਝਾਨ ਬੜਾਵੇਂਗੇ, ਤੋ ਬਈ ਦੇਖੋ ਇੱਕ ਤੋਂ ਉਸ ਤਹਿ ਮਿੱਟੀ ਕੀ ਜੋ ਉਰਵਰਤਾ ਸ਼ਕਤੀ ਹੈ ਵੋ ਬੜ ਜਾਏਗੀ, ਦੂਸਰਾ ਬਈ ਜੋ ਰਸਾਇਣ ਹੈ ਉਨਕੇ ਉੱਪਰ ਨਿਰਭਰਤਾ ਕਮ ਕਰਨੀ ਪੜੇਗੀ, ਔਰ ਇਸਕੇ ਸਾਥ ਸਾਥ ਬਈ ਕਿਸਾਨਾਂ ਕੀ ਜੋ ਆਮਦਨੀ ਹੈ ਵੋ ਵੀ ਦੇਖੋ ਬਈ ਬੜੇਗੀ ਬੜੇਗੀ, ਕਿਉਂਕਿ ਬਈ ਜੋ ਆਜ ਵੀ ਆਪ ਦੇਖੇ ਹੈ ਕਿ ਸ਼ਹਿਰ ਬਾਜ਼ਾਰ ਮੈਂ ਜਾਵਾਂ ਹੈ ਨਹੀਂ ਸੋਚਿਆ ਹੈ ਕਿ ਬਈ ਜ਼ਿਆਦਾ ਤੋਂ ਜ਼ਿਆਦਾ ਬਈ ਹਮ ਜੋ ਹੈ ਨਾ ਪ੍ਰਾਕਿਰਤਿਕ ਚੀਜ਼ਾਂ ਲੇ, ਅੱਛੀ ਸ਼ੁੱਧ ਚੀਜ਼ਾਂ ਲੇ ਔਰ ਉਸਕਾ ਪ੍ਰਯੋਗ ਹਮ ਸਵਾਸਥਯ ਕੇ ਲੀਏ ਕਰਾਂ ਹੈ, ਨਹੀਂ ਸੋਚਿਆ ਹੈ ਕਿ ਵੀ ਹਮਨਾ ਜੋ ਗੇਹੂੰ ਹੈ ਉਸਕਾ ਜ਼ਿਕਰ ਕਰੇ ਤੋ ਬਈ ਵੋ ਜੋ ਹੈ ਨਾ ਬੜੀਆ ਡਾਲ ਕੇ ਗੇਹੂੰ ਹਮਨਾ ਸ਼ੁੱਧ ਮਿਲ ਜਾਏ ਤੋ ਹਮਾਰਾ ਸਵਾਸਥਯ ਅੱਛਾ ਰਹੇਗਾ। ਔਰ ਇਸਕੇ ਗਿੱਲਾ ਬਈ ਜੋ ਪ੍ਰਾਕਿਰਤਿਕ ਖੇਤੀ ਕਾ ਜ਼ਿਕਰ ਕਰ ਰਹੇ ਹੈ ਜੈਵਿਕ ਖੇਤੀ ਮੈਂ, ਤੋ ਜੈਵਿਕ ਖੇਤੀ ਕਾ ਵੀ ਮਤਲਬ ਇਹ ਹੈ ਕਿ ਬਈ ਜੋ ਖੇਤੀ ਹੈ ਦੇਖੋ ਉਸਕਾ ਰੁਝਾਨ ਅਗਰ ਹਮ ਅੱਛਾ ਸੋਚਾਂਗੇ, ਭਵਿਸ਼ਯ ਕੀ ਤਰਫ ਸੋਚਾਂਗੇ ਤੋ ਬਹੁਤ ਬੜੀਆ ਹੈ, ਉਸਕਾ ਭਵਿਸ਼ਯ ਵੀ ਅੱਛਾ ਹੈ, ਕਿਉਂਕਿ ਬਈ ਇਸਕੀ ਅਪਾਰ ਸੰਭਾਵਨਾ ਹੈ। ਜਿਸ ਤਰ੍ਹਾਂ ਕਿ ਸਵਾਸਥਯ ਕੇ ਪ੍ਰਤੀ ਜਾਗਰੂਕਤਾ ਕੇ ਕਾਰਨ ਜੋ ਜੈਵਿਕ ਉਤਪਾਦ ਹੈ, ਚਾਏ ਕਾ ਜ਼ਿਕਰ ਕਰ ਲੈ, ਦਾਲੋਂ ਕਾ ਜ਼ਿਕਰ ਕਰ ਲੈ, ਮਸਾਲਿਆਂ ਕਾ ਕਰ ਲੈ ਔਰ ਦੂਸਰੀ ਤਰ੍ਹਾਂ ਕੇ ਜੋ ਅਨਾਜ ਹੈ, ਕਿਉਂਕਿ ਬਈ ਇਨਕੀ ਮੰਗ ਦਿਨ ਪ੍ਰਤੀ ਦਿਨ ਬੜੀ ਤੇਜ਼ੀ ਤੇ ਵਧਣ ਲੱਗ ਰਹੀ ਹੈ, ਔਰ ਕਿਉਂ, ਕਿਉਂਕਿ ਬਈ ਇਸੇ ਕਿਸਾਨਾਂ ਕੋ ਬਿਹਤਰ ਮੁੱਲਿਆ ਵੀ ਮਿਲ ਰਿਹਾ ਹੈ, ਕਿਉਂਕਿ ਜੋ ਦੇਖੋ ਅਗਰ ਜੈਵਿਕ ਖੇਤੀ ਕਰਾਂਗੇ ਤੋ ਉਸਕੀ ਮੰਗ ਬੜੀ ਬੜੇਗੀ, ਬਾਜ਼ਾਰ ਮੈਂ ਜਾਵਾਂਗੇ ਇੱਕਦਮ ਤਾਂ ਵੋ ਵਿਕ ਵੀ ਜਾ ਹੈ ਔਰ ਥੋੜ੍ਹੀ ਸੀ ਜ਼ਿਆਦਾ ਰੇਟ ਪਰ ਵਿਕਾ ਹੈ। ਦੂਸਰਾ ਬਈ ਇਹ ਪਦਤੀ ਕਈ ਕਰਾਂ ਮਿੱਟੀ ਕਾ ਜੋ ਸਵਾਸਥਯ ਹੈ ਜਾਂ ਜੈਵਿਕ ਵਿਵਿਧਤਾ ਹੈ ਜਾਂ ਜਲ ਸੰਰਕਸ਼ਣ ਹੈ ਇਸਕੋ ਬੜਾਵਾ ਦੇ ਹੈ ਔਰ ਬਈ ਜੋ ਭਵਿਸ਼ਯ ਕੀ ਜੋ ਖਾਦਯ ਸੁਰੱਖਿਆ ਹੈ ਉਸਕੇ ਲੀਏ ਤੋ ਬਹੁਤ ਹੀ ਬੜੀਆ ਰਹੇਗੀ, ਕਿਉਂਕਿ ਬਈ ਜੋ ਭਾਰਤ ਮੈਂ ਦੇਖਾ ਹੈ ਤੋ ਜੈਵਿਕ ਕਿਸਾਨੋਂ ਕੀ ਸੰਖਿਆ ਮੈਂ ਵਿਸ਼ਵ ਮੈਂ ਪਹਿਲੇ ਸਥਾਨ ਪਰ ਹੈ, ਕਿਉਂਕਿ ਬਈ ਇਸ ਦਿਸ਼ਾ ਕੀ ਤਰਫ ਜੋ ਹੈ ਨਾ ਹਮਾਰਾ ਦੇਸ਼ ਵੱਡ ਵੀ ਰਿਹਾ ਹੈ, ਕਿਉਂਕਿ ਭਾਰਤ ਮੈਂ ਜੋ ਹੈ ਨਾ ਜੈਵਿਕ ਕਿਸਾਨੋਂ ਕੀ ਸੰਖਿਆ ਮੈਂ ਵਿਸ਼ਵ ਮੈਂ ਪਹਿਲੇ ਸਥਾਨ ਪਰ ਹੈ, ਤੋ ਬਈ ਇਸ ਕਰਕੇ ਅੱਜ ਕਿਉਂ, ਕਿਉਂਕਿ ਬਈ ਜੋ ਤਕਨੀਕੀ ਨਵਾਚਾਰ ਹੈ, ਏਕੀਕ੍ਰਿਤ ਕੀਟ ਪ੍ਰਬੰਧਨ ਹੈ, ਸਟਿਕ ਖੇਤੀ ਹੈ, ਇਸਕੇ ਉਪਯੋਗਤਾ ਬਈ ਦੇਖੋ ਪੈਦਾਵਾਰ ਔਰ ਉਤਪਾਦਕਤਾ ਦੋਨੋਂ ਮੈਂ ਬੜੀਆ ਸੁਧਾਰ ਹੋ ਰਿਹਾ ਹੈ ਔਰ ਸਰਕਾਰ ਜੈਵਿਕ ਖੇਤੀ ਕੀ ਤਰਫ ਬੜਾਵਾ ਦੇਣ ਲੱਗ ਰਹੀ ਹੈ, ਕਈ ਤਰ੍ਹਾਂ ਕੀ ਯੋਜਨਾਓ ਕੇ ਮਾਧਿਅਮ ਤੇ ਜੋ ਹੈ ਨਾ ਪ੍ਰੋਤਸਾਹਨ ਵੀ ਦੇ ਰਹੀ ਹੈ, ਜਿਸ ਤੇ ਜੋ ਹੈ ਨਾ ਛੋਟੇ ਕਿਸਾਨਾਂ ਕੋ ਲਾਭ ਵੀ ਮਿਲ ਰਿਹਾ ਹੈ। ਇੱਕ ਬਾਤ ਹੋਰ ਹੈ, ਥੋੜ੍ਹੀ ਬਹੁਤੀ ਤੁਸੀਂ ਸੋਚਿਆ ਹੈ ਕਿ ਬਈ ਜੋ ਅਗਰ ਹਮ ਜੈਵਿਕ ਖੇਤੀ ਕਰਾਂਗੇ ਤੋ ਬਈ ਸ਼ੁਰੂ ਸ਼ੁਰੂ ਮੈਂ ਤੋ ਕਈ ਕਰਾਂ ਪੈਦਾਵਾਰ ਥੋੜ੍ਹੀ ਕਮ ਹੋਗੀ, ਪਰ ਬਈ ਉਸਕੀ ਭਰਪਾਈ ਧੀਰੇ ਧੀਰੇ ਕਰਕੇ ਵੱਧਣੇ ਲੱਗ ਜਾਏਗੀ ਔਰ ਬਈ ਜਿਤਨੀ ਥੋੜ੍ਹੀ ਬਹੁਤੀ ਕਮ ਹੋਵੇਗੀ ਉਤਨੀ ਮਹਿੰਗੀ ਵੀ ਤੋ ਵਿਕੇਗੀ, ਜਾਂ ਵੀ ਕਿਸਾਨ ਬਾਈ ਜਾਣਾ ਹੈ, ਕਿਉਂਕਿ ਪਾਰੰਪਰਿਕ ਜੋ ਖੇਤੀ ਹੈ ਇਸਕੀ ਤੁਲਨਾ ਮੈਂ ਸ਼ੁਰੂਆਤੀ ਸਾਲੋਂ ਮੈਂ ਜੋ ਜੈਵਿਕ ਖੇਤੀ ਹੈ ਸੋ ਪੈਦਾਵਾਰ ਕਮ ਹੋ ਸਕਿਆ ਹੈ, ਪਰ ਧੀਰੇ ਧੀਰੇ ਕਰਕੇ ਬਾਈ ਜੋ ਹੈ ਨਾ ਉਸਕਾ ਪੈਦਾਵਾਰ ਵੱਧਣੇ ਲੱਗ ਜਾਏਗੀ। ਕੋਈ ਕਿਸਾਨ ਬਾਈ ਨਹੀਂ ਸੋਚਿਆ ਹੈ ਕਿ ਬਈ ਅਗਰ ਜੋ 2 ਕਿੱਲੇ ਕਾ ਜ਼ਿਮੀਦਾਰ ਹੈ ਨਹੀਂ ਸੋਚਿਆ ਬਈ ਅਗਰ ਹਮਨਾ ਜੈਵਿਕ ਖੇਤੀ ਸ਼ੁਰੂ ਕਰਦੀ ਹੋ ਸਕਿਆ ਤੋ ਬਈ ਕਮ ਹੋਵੇਗੀ, ਘਾਟਾ ਪੜ ਜਾਏਗਾ, ਪਰ ਬਈ 2 ਕਿੱਲੇ ਵਾਲਾ ਹਮ ਤੋ ਇਹ ਕਹੇ ਕਿ ਬਈ ਆਧਾ ਕਿੱਲੇ ਮੈਂ ਉਹ ਸ਼ੁਰੂਆਤ ਕਰਕੇ ਦੇਖਿਆ ਧੀਰੇ ਧੀਰੇ ਕਰਕੇ ਬਈ ਫਿਰ ਉਸਕੀ ਤਰਫ ਜੋ ਹੈ ਨਾ ਨਹੀਂ ਸੋਚਿਆ, ਅਗਰ ਜ਼ਿਆਦਾ ਪੈਦਾਵਾਰ ਵੱਧ ਰਹੀ ਹੈ ਬਈ ਜ਼ਿਆਦਾ ਮਹਿੰਗੀ ਵਿਕ ਰਹੀ ਹੈ ਆਪਕੀ ਫਸਲ ਤੋ ਬਈ ਪ੍ਰਕਿਰਤਿਕ ਖੇਤੀ ਕੀ ਤਰਫ ਰੁਝਾਨ ਬੜਾ ਲੈ, ਤੋ ਇਸ ਕਰਕੇ ਬਈ ਹਮ ਕਹੇ ਹੈ

ਕਿਉਂਕਿ ਬਈ ਖੇਤੀਬਾੜੀ ਜੋ ਹੈ ਜ਼ਿਆਦਾ ਹੋਵੇਗੀ ਅਗਰ ਹਮ ਬਈ ਬਦਲ ਬਦਲ ਕੇ ਫਸਲਾਂ ਲੇਂਗੇ। ਖਾਸ ਬਾਤ ਇਹ ਹੈ ਕਿ ਬਈ ਜੋ ਧਾਨ ਜੈਸੀ ਅਧਿਕ ਪਾਣੀ ਪੀਣ ਵਾਲੀ ਜੋ ਹੈ ਨਾ ਫਸਲ ਹੈ ਉਸਕੋ ਹਮਨੇ ਕਮ ਕਰਨਾ ਹੈ ਔਰ ਦੂਸਰੀ ਐਸੀ ਫਸਲੇ ਹਮਨੇ ਲੈਣੀ ਹੈ ਜੋ ਬਈ ਕਮ ਪਾਣੀ ਲੇ ਕਿਉਂਕਿ ਬਈ ਪਾਣੀ ਕੀ ਜੋ ਦਿੱਕਤ ਹੈ ਉਹ ਦੇਖੋ ਵੱਧਦੀ ਜਾਣ ਲੱਗ ਰਹੀ ਹੈ। ਅਗਰ ਇਸੀ ਤਰ੍ਹਾਂ ਬਈ ਪਾਣੀ ਕਾ ਪ੍ਰਯੋਗ ਹਮ ਧਾਨ ਜੈਸੀ ਫਸਲਾਂ ਮੈਂ ਲੇਂਗੇ ਤੋ ਬਈ ਪੀਣੇ ਕੇ ਪਾਣੀ ਕੀ ਵੀ ਥੋੜ੍ਹੀ ਦਿੱਕਤ ਆਉਣੇ ਕੀ ਸੰਭਾਵਨਾ ਵੱਧ ਜਾਏਗੀ। ਤੋ ਇਸ ਕਰਕੇ ਬਈ ਐਸੀ ਫਸਲੇ ਹਮਨੇ ਪੈਦਾ ਕਰਨੀ ਹੈ ਜੋ ਕਿ ਪਾਣੀ ਕਮ ਪੀਵਾ ਹੈ ਕਮ ਪਾਣੀ ਮੈਂ ਉਨਕੀ ਪੈਦਾਵਾਰ ਅੱਛੀ ਹੋ ਸਕੇ। ਜਿਸ ਤਰ੍ਹਾਂ ਕਿ ਦਲਹਨ ਫਸਲੇ ਹੈ ਤਿਲਹਨੀ ਫਸਲੇ ਹੈ ਜਾਂ ਬਈ ਮੋਟੇ ਅਨਾਜ ਔਰ ਜੋ ਬਾਗਵਾਨੀ ਫਸਲੇ ਹੈ ਉਨਕੋ ਹਮਨੇ ਬੜਾਵਾ ਦੇਣਾ ਹੈ ਕਿਉਂਕਿ ਬਈ ਅਗਰ ਹਮ ਇਸ ਤਰ੍ਹਾਂ ਕੀ ਫਸਲੇ ਲੇਂਗੇ ਤੋ ਬਈ ਦੇਖੋ ਫਾਇਦਾ ਰਹੇਗਾ। ਔਰ ਇਸਕਾ ਉਦੇਸ਼ਯ ਕਿਆ ਹੈ ਕਿਉਂਕਿ ਬਈ ਇਹ ਜੋ ਯੋਜਨਾ ਹੈ ਫਸਲ ਵਿਵਿਧੀਕਰਨ ਯੋਜਨਾ ਇੱਕ ਕੇਂਦਰ ਪ੍ਰਾਯੋਜਿਤ ਯੋਜਨਾ ਹੈ ਔਰ ਇਸਕਾ ਮੁੱਖ ਵੀ ਉਦੇਸ਼ਯ ਇਹ ਹੈ ਕਿ ਮਾਰੇ ਜੋ ਜ਼ਿਆਦਾ ਪਾਣੀ ਲੈਣੇ ਵਾਲੀ ਜੋ ਫਸਲ ਹੈ ਜਿਸ ਤਰ੍ਹਾਂ ਕਿ ਧਾਨ ਕਾ ਜ਼ਿਕਰ ਕਰ ਰਹੇ ਹੈ ਉਸਨੇ ਛੋੜ ਕੇ ਉਸਨੇ ਕਮ ਕਰ ਲਿਓ ਪਰ ਜੋ ਦੂਸਰੀ ਫਸਲੇ ਹੈ ਉਹਨਾਂ ਨਾਲ ਉਸਕੋ ਆਪਣੇ ਬੋਣਾ ਹੈ। ਔਰ ਬਈ ਇਸਮੇ ਕਿਆ ਹੈ ਇੱਕ ਤੋਂ ਜੋ ਜ਼ਮੀਨੀ ਜ਼ਮੀਨ ਮੇਂ ਜੋ ਪਾਣੀ ਹੈ ਉਸਕਾ ਜੋ ਸਤਰ ਹੈ ਦੇਖੋ ਕਾਫੀ ਨੀਚੇ ਚਲਾ ਗਿਆ ਹੈ ਸਮੱਸਿਆ ਆ ਰਹੀ ਹੈ। ਤੋ ਇੱਕ ਤੋਂ ਗਿਰਤੇ ਭੂਜਲ ਕੋ ਬਈ ਸੁਧਾਰਨਾ ਹੈ ਦੂਸਰੀ ਬਾਤ ਉਸਮੇ ਬਈ ਜੋ ਕਿਸਾਨਾਂ ਕੀ ਆਮਦਨੀ ਹੈ ਉਸਕੋ ਵੀ ਬੜਾਉਣਾ ਹੈ। ਤੋ ਬਈ ਇਸ ਢਾਲ ਕੀ ਜੋ ਯੋਜਨਾ ਹੈ ਖਾਸ ਕਰਕੇ ਪੰਜਾਬ ਹਰਿਆਣਾ ਔਰ ਜੋ ਪੱਛਮੀ ਉੱਤਰ ਪ੍ਰਦੇਸ਼ ਹੈ ਉਸਮੇ ਚਲਾਈ ਜਾ ਰਹੀ ਹੈ ਕਿਉਂਕਿ ਆਪ ਦੇਖਿਆ ਹੈ ਕਿ ਹਰਿਆਣਾ ਮੈਂ ਜੋ ਹੈ ਨਾ ਪੰਜਾਬ ਮੈਂ ਦੇਖਾ ਬਈ ਜੋ ਧਾਨ ਕੀ ਫਸਲ ਹੈ ਲਗਾਵਾ ਹੈ ਤੋ ਕਾਫੀ ਪਾਣੀ ਜੋ ਹੈ ਨਾ ਲਗਾ ਹੈ ਇਸਮੇ। ਤੋ ਫਸਲ ਵਿਵਿਧੀਕਰਨ ਯੋਜਨਾ ਕਾ ਮੁੱਖ ਬਿੰਦੂ ਤਾਂ ਇਹ ਰਹੇ ਕਿ ਬਈ ਜੋ ਧਾਨ ਕਾ ਮਾਰਾ ਖੇਤਰਫਲ ਹੈ ਉਸਕੋ ਕਮ ਕਰਕੇ ਜੋ ਦੂਸਰੀ ਫਸਲੇ ਹੈ ਜਿਸ ਤਰ੍ਹਾਂ ਕਿ ਮੱਕਾ ਹੈ ਦਾਲ ਹੈ ਤਿਲਹਨ ਹੈ ਉਨਕੋ ਅਪਣਾਉਣਾ ਹੈ। ਔਰ ਬਈ ਇਸ ਯੋਜਨਾ ਕੇ ਤਹਿਤ ਧਾਨ ਕੇ ਸਥਾਨ ਪਰ ਜੋ ਅਨਿਆ ਫਸਲੇ ਹੈ ਉਹਨਾਂ ਅਗਰ ਕਿਸਾਨ ਬਈ ਉਗਾਵੇਂਗੇ ਤੋ ਸਰਕਾਰ ਵੀ ਬਈ ਉਹਨਾਂ ਨੇ ਪ੍ਰੋਤਸਾਹਨ ਰਾਸ਼ੀ ਦੇ ਹੈ ਜਿਸ ਤਰ੍ਹਾਂ ਕਿ ਹਰਿਆਣਾ ਕਾ ਜ਼ਿਕਰ ਕਰੇ ਤਾਂ ਉਸਮੇ 7,000 ਰੁਪਏ ਪ੍ਰਤੀ ਏਕੜ ਦੇ ਹੈ ਸਰਕਾਰ ਵੀ। ਔਰ ਬਈ ਇਸਮੇ ਜੋ ਵੈਕਲਪਿਕ ਫਸਲ ਹੈ ਉਸਕਾ ਜਿਸ ਤਰ੍ਹਾਂ ਕਿ ਕ੍ਰਿਸ਼ੀ ਯੰਤਰੀਕਰਨ ਹੈ ਮਸ਼ੀਨਰੀਆਂ ਕੌਣ ਕੌਣ ਸੀ ਆ ਰਹੀ ਹੈ ਤਕਨੀਕੀ ਸਹਾਇਤਾ ਦੇ ਹੈ ਸਰਕਾਰ ਵੀ। ਔਰ ਬਈ ਜੋ ਫਸਲ ਹੈ ਦੂਸਰੀ ਡਾਲ ਕੀ ਉਨਕੇ ਪ੍ਰਦਰਸ਼ਨੀ ਵੀ ਲਗਾਵਾ ਹੈ ਬਈ ਕਿਸਾਨਾਂ ਕੋ ਦਿਖਾਵਾ ਵੀ ਹੈ ਬਈ ਅਗਰ ਆਪ ਇਸ ਤਰ੍ਹਾਂ ਕੀ ਫਸਲਾਂ ਕਰੇਂਗੇ ਤੋ ਆਪਕਾ ਵੀ ਫਾਇਦਾ ਹੋਗਾ ਔਰ ਬਈ ਪਾਣੀ ਕੀ ਬੱਚਤ ਹੋਗੀ ਔਰ ਬਈ ਇਸ 'ਤੇ ਜੋ ਹੈ ਨਾ ਇੱਕ ਤੋਂ ਮਿੱਟੀ ਕੀ ਉਰਵਰਤਾ ਮੇਂ ਸੁਧਾਰ ਹੋਗਾ ਦੂਸਰਾ ਪਾਣੀ ਕੀ ਵੀ ਬੱਚਤ ਹੋਗੀ ਔਰ ਬਈ ਜੋ ਖੇਤੀ ਕੀ ਜੋ ਆਮਦਨੀ ਹਮ ਸੋਚੇ ਹੈ ਕਿ ਬਈ ਜੋ ਰੇਟ ਮਾਨ ਲਿਓ ਬਈ ਕਿਸੀ ਫਸਲ ਕਾ ਰੇਟ ਅਗਰ ਉਹ 20 ਰੁਪਏ ਕਿਲੋ ਜਾ ਰਹੀ ਹੈ ਔਰ ਦੂਸਰੀ ਫਸਲ ਹਮ ਲੇਂਗੇ ਜਿਸ ਕਈ ਜਿਨਕਾ ਭਾਓ ਵੀ ਅੱਛਾ ਮਿਲ ਰਿਹਾ 20-25 ਰੁਪਏ ਮਿਲ ਰਿਹਾ ਤੋ ਕਿਉਂ ਨਾ ਬਈ ਦੂਸਰੀ ਫਸਲਾਂ ਲੇ ਤੋ ਹਮਨੇ ਤੋ ਬਈ ਆਪਣੀ ਆਮਦਨੀ 'ਤੇ ਮਤਲਬ ਹੈ। ਤੋ ਬਈ ਹਮ ਤੋ ਇਹ ਕਹੇ ਕਿ ਬਈ ਐਸੀ ਫਸਲਾਂ ਬੋ ਜਿਸ ਮੈਂ ਪਾਣੀ ਕੀ ਲਾਗਤ ਜੋ ਹੈ ਨਾ ਕਮ ਹੋ ਔਰ ਸਰਕਾਰ ਵੀ ਇਹੀ ਚਾਹੇ ਕਿ ਬਈ ਜੋ ਪਾਣੀ ਹੈ ਉਸਕੋ ਹਮਨੇ ਬਚਾਉਣਾ ਹੈ ਔਰ ਜੋ ਵਿਵਿਧੀਕਰਨ ਹੈ ਔਰ ਬਈ ਦੂਸਰੀ ਯਾਨੀ ਕਿ ਬਈ ਗੇਹੂੰ ਔਰ ਧਾਨ ਕੀ ਫਸਲਾਂ ਪੇ ਜ਼ੋਰ ਕਮ ਦੇ ਕੇ ਧਾਨ ਕੀ ਫਸਲ ਪੇ ਕਮ ਜ਼ੋਰ ਦੇ ਕੇ ਤੋ ਬਈ ਜੋ ਦੂਸਰੀ ਫਸਲੇ ਹੈ ਦਲਹਨੀ ਫਸਲੇ ਹੈ ਤਿਲਹਨੀ ਫਸਲੇ ਹੈ ਉਨਕੋ ਆਪਣੇ ਇੱਕ ਤੋਂ ਪੈਦਾ ਕਰਨਾ ਹੈ ਦੂਸਰਾ ਬਈ ਪੈਦਾ ਕਰੇਂਗੇ ਤੋ ਆਪਕਾ ਮੁਨਾਫਾ ਹੋਗਾ ਅੱਛੇ ਪੈਸੇ ਮਿਲੇ ਕਿਉਂਕਿ ਬਈ ਦਾਲਾਂ ਦੇਖੋ ਆਪ ਬਾਜ਼ਾਰ ਮੈਂ ਜਾਓ ਤੋ ਕਿਤਨੀ ਮਹਿੰਗੀ ਮਿਲਾ ਹੈ। ਤੋ ਇਸ ਕਰਕੇ ਬਈ ਦਲਹਨੀ ਫਸਲਾਂ ਕੀ ਤਰਫ ਵੀ ਆਪਣਾ ਰੁਝਾਨ ਬੜਾਉਣਾ ਹੈ। ਤੋ ਇਹ ਤਾਂ ਹਮਨੇ ਚਰਚਾ ਕਰ ਲਈ ਕਿ ਵੀ ਜੋ ਫਸਲ ਵਿਵਿਧੀਕਰਨ ਯੋਜਨਾ ਪੇ ਔਰ ਬਈ ਇਹ ਕਰਾਂਗੇ ਥੋੜ੍ਹਾ ਸਾ ਜ਼ਿਕਰ ਮੌਸਮ ਕੇ ਬਾਰੇ ਮੈਂ ਕਿਉਂਕਿ ਬਈ ਮੌਸਮ ਵੀ ਜੋ ਹੈ ਨਾ ਬਦਲਦਾ ਰਿਹਾ ਹੈ। ਤੋ ਬਈ ਅੱਜ ਕਾ ਅਧਿਕਤਮ ਤਾਪਮਾਨ ਕਾ ਜ਼ਿਕਰ ਕਰਾਂ ਤੋ ਉਹ ਰਿਹਾ ਬਈ 34 ਡਿਗਰੀ ਸੈਲਸੀਅਸ ਔਰ ਨਿਊਨਤਮ ਤਾਪਮਾਨ 25 ਡਿਗਰੀ ਸੈਲਸੀਅਸ ਔਰ ਕੱਲਾ ਬਈ ਤਾਪਮਾਨ ਰਹੇਗਾ ਅਧਿਕਤਮ 36 ਡਿਗਰੀ ਸੈਲਸੀਅਸ ਔਰ ਨਿਊਨਤਮ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣੇ ਕੀ ਸੰਭਾਵਨਾ ਹੈ ਔਰ ਬਈ ਮੌਸਮ ਵੀ ਸਾਫੇ ਬਣਿਆ ਰਹੇਗਾ। ਔਰ ਬਈ ਕੱਲ ਕੇ ਕਾਰਜਕ੍ਰਮ ਕਾ ਜ਼ਿਕਰ ਕਰਾਂ ਤੋ ਬਈ ਕੱਲ ਹਮ ਚਰਚਾ ਕਰਾਂਗੇ ਐਗਰੀ ਮਾਰਕੀਟ ਐਪ ਹੈ ਔਰ ਨਈ ਫਸਲ ਨਈ ਉਮੰਗ ਮੈਂ ਬਾਤ ਕਰਾਂਗੇ ਗੁਲਾਬ ਕੇ ਖੇਤੋਂ ਮੈਂ ਰੋਗ ਨਿਯੰਤਰਣ ਵ ਅਨਯ ਦੇਖਭਾਲ ਪੈ ਔਰ ਬਈ ਸਾਥ ਮੈਂ ਪ੍ਰਕਿਰਤਿਕ ਖੇਤੀ ਕਾ ਜ਼ਿਕਰ ਕਰਾਂਗੇ ਤੋ ਲਹਸੁਨ ਅਦਰਕ ਔਰ ਹਰੀ ਮਿਰਚੀ ਪੇਸਟ ਕਿਸ ਤਰ੍ਹਾਂ ਬਣਾਉਣੇ ਹੈ ਇਨ ਨਾਲ ਲੈ ਕੇ ਬਈ ਕੱਲ ਕਾਰਜਕ੍ਰਮ ਕਿਸਾਨਵਾਣੀ ਮੈਂ ਬਾਤ ਕਰਾਂਗੇ ਔਰ ਬਈ ਬਾਈ ਬਾਠ ਦੇਖਦੇ ਰਹੇ ਮਨੋਰੰਜਨ ਕੀ ਤੋ ਪਹਿਲਾਂ ਸੁਣ ਲਿਆ ਬਈ ਇਹ ਰਾਗਣੀ।